ਪਿੰਡ ਬੱਲੀਏ ਫੇਰ ਮੇਰਾ ਮਨ ਕਹਿੰਦਾ ਛੱਡ ਪਰਾਂ ਚੱਲੀਏ ਤੈਨੂੰ ਲੱਗਦਾ ਜੇ ਤੇਰਾ ਧੋਖਾ ਵਸੋਂ ਬਾਹਰ ਨੀ ਉਹ ਕਮਲੀਏ ਯਾਦ ਤੇਰੀ ਇੱਕ ਪੈਗ ਦੀ ਮਾਰਨੀ ਸੁਣ ਗਿਆ

ਕੀ ਹਾਲ ਚਾਲ ਆ ਬਾਈ? ਉਹ ਸਰਦੇ ਨੇ ਤਾਂ ਸਰਦੀ ਰਹਿਣਾ, ਲੈਟਸ ਡੂ ਇਟ ਮੈਨ। ਯੋ ਪੰਜਾਬ